ਮੈਨੂੰ ਮਿਨ ਹਾਦੀ ਖੁਸ਼ੀ ਕੀ ਜਿਲ ਜਿਲ ਬੀਬੀ ਦਿਨ ਦੁਨ ਹੁਲਵਾ ਰਿੰਗ ਜਿੰਗ ਜਿੰਗ ਜਿੰਨਾ ਪਸੀ ਕੀ ਹਲ